0: आपने मुझे पूछा है ठीक है, तो मैंने बताया कि सादे चावल उबले बना लें,
1: बिल्कुल,
0: तो आप मेरी बात क्यों नहीं मानती हैं,
1: बिल्कुल,
0: तो उस पर लड़ाई होगी, उन दसों की करे बंदा,
1: लड़ने की गल केड़ी, मतलब जब पूछ रहे हो एक इंसान से
0: जी
1: कि कौन से चावल बनाऊं,
0: हाँ,
1: आपने ये नहीं पूछा कि मैं सोच रही हूं कि ये पकाऊं या ये पकाऊं,
0: हाँ,
1: आपने पूछा डायरेक्ट ये कौन से चावल बना,
0: कौन से, हाँ,
1: और मर्द ने कहा क्या उबले चावल,
0: उबले
1: बात गल मुगी ना, थे लड़ने वाली केड़ी गल, ये तो मसला ही वहां हाल हो गया था, लेकिन ये ले आ, ये लेडीज की प्रॉब्लम है, समझती नहीं है, पूछती भी हैं लेकिन अपनी मर्जी भी करनी,
0: फूक मारो इन्हां ते, अल्लाह ताला इन्हां नूं जो अपनी मर्जी ने,
1: हां इंशाल्लाह अल्लाह ताला जड़ा ना ए नेक्स्ट वीक दा मेन्यू पेश करन लगे हैं, इहदे विच कोई अदलो बदल नहीं होने लगा, तो जो मर्द कहेगा वही पकेगा, और तो अगर पूछ रहे हो तो प्लीज वही बढ़ा दो जो जवाब दे रहे हैं, चेंजिंग ना करया करो, पूछने का मकसद की,
0: लो जी मेन्यू आ रहा पूरे हफ्ते का, बाबे बाबे फूके की पकाइए ते की खाइए,
1: अज की पकाइए ते अज की खाइए, मंडे नूं कर लो नजर आ कीमा, सुबह सुबह मंडे है ना, मैं भूल गया,
0: जी जी सुबह
1: सुबह मंडे है, सुबह बनाओ जी भुनिया कीमा,
0: सुबह पीर है,
1: सुबह पीर है, पीरां दा दिन सुबह, क्या बात,
0: एक पीर आंदी है ते एक पीड़ आंदी है,
1: इहदा मतलब सानूं नील शील पैणे ने चार पांच,
0: पीड़ जो दर्द होंगी है ना,
1: हाय हाय हाय हाय क्या मजा आता
0: है, एको भी शरीकां नूं भी पीड़ होंगी,
1: ਕਿਨੋ
0: ਸ਼ਰੀਕਾਂ ਨੂੰ
1: ਉਹਨਾਂ ਨੂੰ ਤਾਂ ਅੱਗ ਲੱਗਦੀ ਹੈ,
0: ਉਹ ਅਬਰਾ ਨੂੰ ਲੱਗਦਾ ਗਾਣਾ
1: ਸ਼ਰੀਕਾਂ
0: ਨੂੰ ਅੱਗ ਲੱਗਦੀ
1: ਮਟਮਟੀ,
0: ਜੀ ਜੀ ਮੈਨਿਊ
1: ਸੋਰੀ ਮੈਨਿਊ ਭੁੱਲ ਗਿਆ, ਸਾਈਡ ਟਰੈਕ ਹੋ ਗਿਆ ਤਾਂ, ਮੰਡੇ ਕੋ ਕੀਮਾ ਬੁਨਾ ਹੁਆ, ਠੀਕ ਹੈ ਸਾਰੇ ਲਿਖ ਲੈ ਜਿਹੜੇ ਜਿਹੜੇ ਸੁਣ, ਅੱਬਲ ਤਾਂ ਸੁਣੀ ਤਰੇ ਰਹੇ ਨੇ ਵੈਸੇ, ਅਤੇ ਟਿਊਜ਼ਡੇ ਨੂੰ ਜਿਹੜਾ ਨਾ ਕਰ ਲਓ ਆਲੂ ਮਟਰ, ਥੋੜ੍ਹੀ ਸਬਜ਼ੀ ਸਬਜ਼ੀ ਵੀ ਹੋਣੀ ਚਾਹੀਦੀ ਹੈ, ਅਤੇ ਵੈਨਸਡੇ ਨੂੰ ਕਰ ਲਓ ਨਾ ਬੁੱਧ ਨੂੰ, ਬੁੱਧ ਕਾਮ ਸ਼ੁੱਧ, ਉਸ ਦਿਨ ਹੁੰਦਾ ਤੰਦੂਰੀ ਚਿਕਨ ਓਵਨ,
0: ਉਹ ਵੀ ਬਗੈਰਤ
1: ਬਗੈਰਤ ਮੁਰਗਾ, ਬਗੈਰਤ ਮੁਰਗਾ ਪਕਾਓ, ਉਹਨੂੰ ਓਵਨ 'ਚ ਘੱਸ ਦਿਓ ਅਤੇ 210 ਸੈਂਟੀ ਉਹ ਕਿ ਸੈਲਸੀਅਸ 'ਤੇ ਪਕਾਓ, ਤਾਂ ਉਹਦੇ ਵਿੱਚ ਬਗੈਰਤੀ ਕਿਸ ਤਰ੍ਹਾਂ ਨਿਕਲਦੀ ਹੈ, ਆਏ ਹਾਏ ਸ਼ੋਰਾ ਟਪਕੇਗਾ, ਸਕਿਨ ਨੂੰ ਭੁੱਖ ਲੱਗ ਗਈ ਫਿਰ ਸ਼ਵਾਰਮਾ ਨਹੀਂ ਆਇਆ ਅੱਜ, ਜੁਮੇਰਾਤ ਨੂੰ ਨਾ ਪਕਾਓ ਭਿੰਡੀ, ਥੋੜ੍ਹੀ ਜਿਹੀ ਚੇਂਜਿੰਗ ਆ ਗਈ ਨਾ, ਮਤਲਬ ਇੱਕ ਦਿਨ ਪਿੰਡ ਸਬਜ਼ੀ ਫਿਰ ਇੱਕ ਦਿਨ ਮੁਰਗੀ ਫਿਰ ਇੱਕ ਦਿਨ ਸਬਜ਼ੀ, ਭਿੰਡੀ ਵੀ ਹੋ ਕੇ ਨਾ ਸੀ ਉਹਦਾ ਭਿੰਡੀ ਸ਼ਰੀਫ,
0: ਭਿੰਡੀ ਸ਼ਰੀਫ
1: ਆਏ ਹਾਏ ਹਾਏ ਕਿਆ ਨਾਮ ਦੀਆ ਸਬਜ਼ੀ ਕੋ, ਫਰਾਈਡੇ ਜੋ ਹੈ ਨਾ ਉਹ ਵੀਕਐਂਡ ਕਾ ਦਿਨ, ਉਸ ਦਿਨ ਸ਼ਾਮ ਕੋ ਅੱਛਾ ਡਿਨਰ ਹੋਣਾ ਚਾਹੀਏ, ਕਿਉਂਕਿ ਅਗਲੇ ਦਿਨ ਲੋਕ ਨੀਂਦ ਸ਼ੀਨ ਆਪਣੀ ਪੂਰੀ ਕਰਦੇ ਹਨ, ਤਾਂ ਉਸ ਦਿਨ ਪਕਾ ਲਓ ਕੋਈ ਕੜਾਈ ਗੋਸ਼ਤ ਪੁਲਾਓ ਜੇ, ਆਹ ਦੇਖੋ ਮੈਂ ਨੋਟ ਕਰੋ ਮੈਂ ਪਲਾਓ ਕਹਿ ਰਿਹਾ, ਉਬਲੇ ਚਾਵਲ ਨਹੀਂ ਪਲਾਓ,
0: ਮੈਂ ਇਹ ਵੀ ਦੱਸ ਦਿਓ ਨਾ ਪਲਾਓ ਵਿੱਚ ਪਵੇ ਕੀ ਮੁਰਗੀ ਪਵੇ ਕੋਈ ਉਹਦੇ 'ਚ,
1: ਇਹ ਨਹੀਂ ਇਹ ਆਪੂ ਡਿਸਾਈਡ ਕਰ, ਮੁਰਗੀ ਪਾਲਣ ਗੋਸ਼ਤ ਪਾਲਣ,
0: ਲੜਾਈ ਤਾਂ ਫਿਰ ਹੋ ਗਈ ਨਾ,
1: ਇਹਦੇ ਲੜਨ ਵਾਲੀ ਕਿਹੜੀ ਗੱਲ ਯਾਰ, ਜੁਮੇਰਾ ਬੁੱਧ ਵਾਲੇ ਦਿਨ ਤੁਸੀਂ ਬਗੈਰਤ ਮੁਰਗਾ ਖਾਧਾ ਹੈ ਅਤੇ ਫਿਰ ਲੜਨਾ ਜੁਮੇ ਵਾਲੇ ਦਿਨ ਇਹਦੇ ਵਿੱਚ ਨਾ ਉਹ ਹਸੀਨ ਗੋਸ਼ ਪਾ ਦਿਓ, ਗੱਲ ਮੁੱਕ ਗਈ ਨਾ, ਲੜਾਈ ਨਾ ਕਰੋ ਯਾਰ, ਖਾਣ ਪੀਣ ਦੀ ਚੀਜ਼ ਲੜਾਈ ਕਰਨੀ, ਇਹ ਤਾਂ ਇੱਕ ਟਾਈਮ ਹੁੰਦਾ ਬੈਠ ਕੇ ਬੰਦਾ ਅੱਛੇ ਤਰੀਕੇ ਸੇ ਫੈਮਿਲੀ ਕੇ ਸਾਥ ਇੰਜੋਏ ਕਰਤਾ, ਮੂੰਹ ਮੈਨੂੰ ਵਾਲਾ ਡਾਲਤਾ, ਇੱਧਰ ਖੱਟਾ ਮੀਠਾ ਕੋਈ ਸਾਥ ਪੀਤਾ, ਡਕਾਰ ਮਾਰਤਾ, ਠੀਕ ਹੈ ਜੀ, ਸੈਟਰਡੇ ਕੋ ਆਪ ਕਰ ਲੇ ਜੀ, ਉਹ ਵੀ ਵੀਕਐਂਡ ਕਾ ਦਿਨ ਹੈ, ਅਕਸਰ ਲੋਕੋ ਕੇ ਘਰ ਮੇ ਮਹਿਮਾਨ ਆਤੇ ਹੈ, ਕੁਛ ਫੈਮਿਲੀਆਂ ਗੈਦਰਿੰਗ ਆਪਣੀ ਕਰਤੀ ਹੈ, ਯੇ ਵੋ, ਤੋ ਉਸ ਦਿਨ ਆਪ ਕਰ ਲੇ ਕੋਈ ਨਾ ਆਪਣੀ ਨੇਬਰ ਕੰਟਰੀ ਸੇ ਐਕਸਪਾਇਰਿੰਗ ਇੰਸਪੀਰੇਸ਼ਨ ਲੈ ਲੇ,
0: ਉਹ ਹੈ
1: ਅਫਗਾਨੀ ਖਾਣਾ ਹੋ ਜਾਏ ਕੋਈ, ਕਾਬਲੀ ਪਲਾਓ,
0: ਨੇਬਰ ਮੈਨੇ ਕਹਾ ਕੋਈ ਜਰਮਨੀ ਹੋਏਗਾ ਕੋਈ ਸਵੀਡਨ ਹੋਏਗਾ,
1: ਉਹ ਨਹੀਂ ਨਹੀਂ ਅਸੀਂ ਪਾਕਿਸਤਾਨੀ ਲੋਕਾਂ ਦੀ ਗੱਲ ਕਰ ਰਹੇ ਹਾਂ, ਪਾਕਿਸਤਾਨ ਦਾ ਨੇਬਰ ਕੌਣ ਹੋਇਆ, ਅਫਗਾਨਿਸਤਾਨ ਹੋ ਗਿਆ, ਇੰਡੀਅਨ ਹੋ ਗਿਆ, ਮਤਲਬ ਜਿਸ ਤਰ੍ਹਾਂ ਦਾ, ਲੇਕਿਨ ਇੰਡੀਅਨ ਔਰ ਹਮਾਰਾ ਖਾਣਾ ਤਾਂ ਕਾਫੀ ਮਿਲਦਾ ਜੁਲਦਾ ਹੈ ਨਾ, ਅਫਗਾਨੀਓ ਕੀ ਕੁਛ ਡਿਸ਼ਾਂ ਹੈ ਨਾ ਥੋੜ੍ਹੀ ਸੀ ਅਲੱਗ ਹੈ, ਜਿਸ ਤਰ੍ਹਾਂ ਕਾਬਲੀ ਪਲਾਓ ਹੋ ਗਿਆ, ਦਮਬੁਖਤ ਹੋ ਗਿਆ, ਕੀ ਨਾਂ ਸੀ ਉਹਦਾ, ਦਮਬੁਖਤ ਕੰਬਖਤ ਕੇ ਸੀ,
0: ਕੰਬਖਤ ਕਿਆ ਕਿਆ ਬਾਤ ਹੈ,
1: ਕੀ ਨਾਂ ਸੀ ਉਹਦਾ,
0: ਕਿਆ ਬਾਤ,
1: ਯਹੀ ਹੈ ਨਾ ਦਮਬੁਖਤ ਕੇ ਸੀ, ਉਹ ਜਦੋਂ ਜ਼ਿੰਦਾ ਬੱਕਰਾ ਪਾ ਦਿੰਦੇ ਤੇ ਪੂਰਾ ਦਿਨ ਵਿਚਾਰਾ ਪਿਆ ਰਹਿੰਦਾ ਤੇ ਢੱਕਣ ਕੋਲੋਂ ਫਿਰ ਬਾਹਰ ਆ ਕੇ ਕਹਿੰਦਾ
0: ਜ਼ਿੰਦਾ ਨਹੀਂ,
1: ਉਹ ਯਾਰ ਉਹ ਬੱਕਰਾ ਵਿੱਚ ਪਾਉਂਦੇ ਨੇ ਫਿਰ ਢੱਕਣ ਖੋਲਦੇ ਨੇ, ਉਹ ਬਾਹਰ ਆ ਕੇ ਕਹਿੰਦਾ ਖੋਲਦੇ ਹੁਣ ਮੇਰਾ ਸਾਹ ਘੁੱਟਿਆ ਗਿਆ ਬਾਹਰ ਆਣ ਦੇ ਮੈਨੂੰ, ਉਹ ਗੋਸ਼ਤ ਜਿਹੜਾ ਹੈ ਨਾ ਬਿਲਕੁਲ ਜ਼ਬਰਦਸਤ ਹੋ ਜਾਂਦਾ ਨਿਕਲਦਾ, ਵੈਸੇ ਮੇਰੇ ਜੀ ਆਈਏ ਬਾਹਰ ਬੈ, ਸਕਿਨ ਸਕਿਨ ਸਮੇਤ, ਚਲੋ ਹਫ਼ਤੇ ਵਾਲੇ ਦਿਨ ਯੇ ਕਰ ਲਓ, ਔਰ ਸੈਟਰਡੇ ਕੋ ਜੋ ਹੈ ਨਾ ਸੰਡੇ ਜੋ ਹੈ ਨਾ ਉਹ ਸਭ ਤੋਂ ਆਸਾਨ ਦਿਨ ਹੈ, ਉਹ ਮੈਂ ਪੱਕਾ ਰੱਖੂੰਗਾ, ਸੁਬਹਾ ਚਾਹ ਅਤੇ ਰਸ ਅਤੇ ਰੋਜ਼ਾ,
0: ਚਾਰ ਚਾਰ ਚਾਰ ਨਸ ਅਤੇ ਰੋਜ਼ਾ,
1: ਨਹੀਂ ਨਹੀਂ ਚਾਰ ਨਸ ਨਹੀਂ, ਚਾਰ ਚਾਹ ਅਤੇ ਰਸ ਤੇ ਉਸ ਤੋਂ ਬਾਅਦ ਰੋਜ਼ਾ।
0: ਅੱਛਾ,
1: ਇਹ ਹੁਣ ਪੂਰੇ ਹਫਤੇ ਦੀ ਸਫਾਈ ਵੀ ਤੇ ਕਰਨੀ ਹੈ ਨਾ, ਫਿਰ ਅਗਲਾ ਹਫਤਾ ਤਿਆਰ ਹੋ
0: ਜਾ। ਚਾਹ ਨਸ ਤੇ ਰੋਜ਼ਾ,
1: ਆ ਉਹ ਤੇ ਬੀਵੀ ਦੀ ਮਰਜ਼ੀ, ਚਾਹ ਨਸ ਕਰੇ ਜਾਂ ਚਾਹ ਰਸ ਕਰੇ।
0: ਅੱਛਾ ਵੈਸੇ ਇਹ ਬਾਤ ਮੇਰੇ ਖਿਆਲ ਮੇਂ ਦਰੁਸਤ ਨਹੀਂ ਹੈ, ਇਹ ਸਿਰਫ ਬੀਵੀ ਨਹੀਂ ਖਾਮਦ ਵੀ ਘਰ ਮੇਂ ਖਿਦਮਤ ਗੁਜ਼ਾਰ ਖਾਣਾ ਬਣਾਤੇ ਹੈ।
1: ਮੈਂ ਕਹਤਾ ਹੂੰ ਖਾਮਦੋਂ ਸੇ ਅੱਛਾ ਕੁੱਕ ਕੋਈ ਨਹੀਂ ਹੈ, ਲੜਕੋਂ ਸੇ
0: ਜੀ,
1: ਮਰਦੋਂ ਸੇ
0: ਜੀ,
1: ਕਸਮ ਸੇ, ਕਿਉਂਕਿ ਹਮ ਜਬ ਕਿਚਨ ਮੇਂ ਅਵਲ ਤੋ ਜਾਤੇ ਨਹੀਂ ਲੇਕਿਨ ਜਬ ਚਲੇ ਜਾਏ ਨਾ ਤੋ ਸਹੀ ਦਿਲ ਸੇ ਖਾਣਾ ਬਣਾਤੇ ਹੈਂ, ਜ਼ਾਇਕਾ ਬੜਾ ਹਮਾਰੇ ਖਾਣੇ ਮੇਂ। ਇਹ ਤੋ ਚਾਹੇ ਲੇਡੀਜ਼ ਮਾਇੰਡ ਕਰੇ ਯਾ ਨਾ ਕਰੇ ਕੋਈ ਮਸਲਾ ਨਹੀਂ, ਆਈ ਡੋਂਟ ਕੇਅਰ, ਲੇਕਿਨ ਜੋ ਮਰਦ ਕਿਚਨ ਮੇਂ ਜਾਤਾ ਨਾ ਕੁਝ ਅੱਛਾ ਪਕਾ ਕੇ ਨਿਕਲਦਾ ਹੈ, ਇਸ ਮੇਂ ਤੋ ਕੋਈ ਸ਼ੱਕ ਨਹੀਂ।
0: ਲੱਗਦਾ ਤੁਹਾਡੇ ਮੂੰਹ 'ਚ ਪਾਣੀ ਆ ਗਿਆ।
1: ਹਾਂਜੀ,
0: ਤੁਹਾਡੇ ਮੂੰਹ 'ਚ ਪਾਣੀ ਆ ਗਿਆ।
1: ਪਾਣੀ ਨਹੀਂ, ਮੇਰੇ ਮੂੰਹ 'ਤੇ ਨਦੀਆਂ ਵਹਿ ਰਹੀਆਂ ਨੇ, ਦਰਿਆਏ ਨੀਲ ਮੇਰੇ ਮੂੰਹ 'ਚ ਲੰਘ ਰਿਹਾ।
0: ਅੱਛਾ ਬਾਬਾ ਫੂਕਾ, ਇਹ ਮੋਕਲ ਫਿਰ ਆ ਗਿਆ ਜੀ।
1: ਅੱਲਾ ਖੈਰ ਕਰੇ, ਮੋਕਲ ਮੇਰੇ ਘਰ ਸੱਚੀ ਮੁੱਚੀ ਦੋ ਰੈਡ ਬੁਲ ਮਾਰ ਕੇ ਕਿਧਰੇ ਭਰ ਕੇ ਤਾਂ ਨਹੀਂ ਬੂਟੀ ਪੀਤੀ।
0: ਇਸ ਮਰਤਬਾ ਨਾ ਕੋਈ ਸ਼ਾਇਰੀ ਨਾ ਕਲਾਮ, ਇਸ ਤਰ੍ਹਾਂ ਕੀ ਨਹੀਂ, ਕੋਈ ਬਾਤ ਖਬਰ ਲੈ ਕੇ ਆਇਆ,
1: ਖਬਰ ਲੈ ਕੇ ਆਇਆ।
0: ਔਰ ਉਹ ਮੋਕਲ ਕਹਿੰਦਾ ਇਹ ਜ਼ਰਾ ਨਾ ਪੜ੍ਹ ਕੇ ਸੁਣਾਓ।
1: ਅੱਲਾ ਖੈਰ ਕਰੇ,
0: ਲਿਖਾ ਹੈ ਗੁਜਰਾਂਵਾਲਾ ਸੋਸਾਇਟੀ ਡੈਨਮਾਰਕ ਕੇ ਮਹਾਨਾ ਮੀਟਿੰਗ, 2 ਸਾਲਾ ਕਾਰਕਰਦਗੀ ਕਾ ਜਾਇਜ਼ਾ।
1: ਇਹ 2 ਮਿੰਟ ਦੁਬਾਰਾ ਰਿਪੀਟ ਕਰਿਓ।
0: ਗੁਜਰਾਂਵਾਲਾ ਸੋਸਾਇਟੀ ਡੈਨਮਾਰਕ ਕੀ ਮਹਾਨਾ ਮੀਟਿੰਗ, 2 ਸਾਲਾ ਕਾਰਕਰਦਗੀ ਕਾ ਜਾਇਜ਼ਾ।
1: ਮਹਾਨਾ ਮੀਟਿੰਗ ਅਤੇ 2 ਸਾਲ ਦੀ ਜਾਇਜ਼ਾ, ਇਹ ਕੀ ਹੋਇਆ ਫਿਰ? ਪਹਿਲੇ ਐਵੇਂ ਮਿਲਦੇ ਰਹੇ ਨੇ ਇੱਕ ਦੂਸਰੇ ਨੂੰ?
0: ਉਦੋਂ ਖਾਬੇ ਖਾਂਦੇ ਸੀ,
1: ਬਰਿਆਨੀ ਪੱਕੀ ਹੋਣੀ,
0: ਭੁੱਲ ਜਾਂਦੇ ਕਿ ਪਿਛਲੇ ਮਹੀਨੇ ਦਾ ਹਿਸਾਬ।
1: ਇਹ ਕੀ ਗੱਲ ਹੋਈ, ਯਕੀਨ ਮੈਨੂੰ ਹਾਲੇ ਵੀ ਪੱਲੇ ਨਹੀਂ ਪੈ ਰਹੀ ਕਿ 2 ਸਾਲ ਦਾ ਜਾਇਜ਼ਾ ਮਹਾਨਾ ਮੀਟਿੰਗ,
0: ਅਭੀ ਜੋ ਮਹਾਨਾ ਮੀਟਿੰਗ ਹੋਈ ਹੈ
1: ਉਸਮੇਂ 2 ਸਾਲ ਕਾ ਜਾਇਜ਼ਾ ਨਿਕਲ,
0: ਜਾਇਜ਼ਾ ਲਿਆ ਗਿਆ
1: ਅਤੇ ਉਸ ਤੋਂ ਪਹਿਲੇ ਕਿ ਬਹਿ ਕੇ ਤੇ ਇਹ ਹੁੰਦਾ ਰਿਹਾ, ਕੀ ਹੋ ਰਿਹਾ ਸੀ?
0: ਮੈਨੂੰ ਹੁਣ ਕੀ ਪਤਾ ਕੀ ਹੋ ਰਿਹਾ।
1: ਨਹੀਂ, ਕਿ ਕਿਹੜੀ ਗੱਲ ਹੋਈ?
0: ਮੋਕਲ ਵੀ ਜੋ ਹੈ ਨਾ, ਉਹ ਵੀ ਇਸੀ ਬਾਤ ਪੇ ਪਰੇਸ਼ਾਨ ਥਾ, ਕਹਿਤਾ ਕਿ ਪੀਰੋ ਯੇ ਮੁਝੇ ਸਮਝਾਏ, ਮੈਨੇ ਕਿਹਾ ਮੈਂ ਨਹੀਂ ਸਮਝਾ ਸਕਦਾ, ਮੈਂ ਨਾ ਬਾਬਾ ਫੂਕਾ ਸਾਹਿਬ ਸੇ ਥੋੜ੍ਹਾ ਸਾ।
1: ਇਹ ਮੇਰੇ ਵੀ ਉੱਤੋਂ ਲੰਘ ਗਈ,
0: ਇਹ ਤੁਹਾਡੇ ਉੱਤੋਂ ਵੀ ਲੰਘ ਗਈ
1: ਕਿ 2 ਸਾਲ ਦਾ ਜਾਇਜ਼ਾ,
0: 2 ਸਾਲ ਕਾ ਜਾਇਜ਼ਾ,
1: ਮਹਾਨਾ ਮੀਟਿੰਗ ਹੁੰਦੀ, ਮਹਾਨਾ ਮੀਟਿੰਗ ਹੁੰਦੀ,
0: ਯਾਨੀ ਹਰ ਮਹੀਨੇ
1: ਹਰ ਮਹੀਨੇ ਵੋ ਮਿਲਤੇ ਹੈ, ਲੇਕਿਨ ਉਸ ਤੋਂ ਪਹਿਲੇ ਉਨਕੋ ਪਹਿਲੇ 2 ਸਾਲ ਯਾਦ ਨਹੀਂ ਆਏ ਅਤੇ ਹੁਣ ਯਾਦ ਆ ਗਏ ਨੇ ਕਿ ਵੀ ਹੁਣ 2 ਸਾਲ ਦਾ ਜਾਇਜ਼ਾ ਸੀ। ਇਸ ਜਾਹਲਪਨ ਦੀ ਹੱਦ ਹੁੰਦੀ,
0: ਕਿਹਦੀ ਯਾਦ ਹੁੰਦੀ ਹੈ?
1: ਜਾਹਲਪਨ ਦੀ ਹੱਦ ਹੁੰਦੀ, ਲੇਕਿਨ ਇਹ ਵੀ ਤਾਂ ਮਾਸ਼ਾ ਅੱਲਾ ਗ੍ਰਾਂ ਨੇ ਨਾ, ਗੁਜਰਾਂ ਵਾਲੇ ਫਿਰ ਗ੍ਰਾਂ ਵਾਲੇ ਲੋਕ ਨੇ, ਕੀ ਕਰੇ ਬੰਦਾ, ਇਹਨਾਂ ਵਾ ਮੱਝਾਂ ਚੋਂਦੇ ਨੇ। ਹਾਂ ਨਾ, ਗੁਜਰਾਂ ਵਾਲੇ ਇਹੀ ਹੁੰਦਾ ਨਾ, ਮਾਸ਼ਾ ਅੱਲਾ ਪਿੰਡ ਯਾਰ,
0: ਗੁਜਰ ਹੁੰਦੇ ਨੇ ਗੁਜਰਾਂ ਵਾਲੇ,
1: ਨਹੀਂ ਗੁਜਰਾਂ ਵਾਲਾ ਵੀ ਸ਼ਹਿਰ ਉਹ ਨਾ ਯਾਰ, ਲਾਹੌਰ ਦੇ ਰਸਤੇ 'ਚ ਨਹੀਂ ਆਉਂਦਾ
0: ਯਾਰ, ਪਰ ਉਹ ਗੁਜਰਾਂ ਦਾ ਸ਼ਹਿਰ ਨਹੀਂ ਹੈ, ਗੁਜਰਾਂ ਵਾਲਾ ਹੈ।
1: ਅਤੇ ਕਿਹਨੇ ਕਿਹਾ ਮੱਝਾਂ ਸੇ ਗੁਜਰ ਚੋਂਦੇ ਨੇ ਯਾਰ, ਬਾਬਾ ਵੀ ਚੋਲ ਲੈਂਦਾ ਯੀ ਹਾ ਯੀ ਹਾ ਕਰਕੇ, ਨਾਲ ਹੀ ਕੱਚੀ ਦੁੱਧ ਲੱਸੀ ਦਾ ਗਲਾਸ, ਕਿਆ ਬਾਤ ਹੈ ਚਾਚੂ, ਉਹ ਪੀਰੋ। ਉਸ ਤੋਂ ਬਾਅਦ ਉਹ ਨੀਂਦਰ ਪੈਂਦੀ ਹੈ, ਉਹ ਨੀਂਦਰ ਪੈਂਦੀ ਜਿੱਦਾਂ ਕੋਈ ਸਾਹਬ ਨਹੀਂ, ਮਿੱਠੀ ਲੱਸੀ ਹੋਣੀ ਚਾਹੀਦੀ।
0: ਆਹ ਮਿੱਠੀ ਤਾਂ
1: ਮੈਂ ਤਾਂ ਸੋਚ ਰਿਹਾ ਮੱਝ ਇੱਥੇ ਡੈਨਮਾਰਕ ਇੰਪੋਰਟ ਕਰ ਲਾਂ, ਸੁਬਹਾ ਸੁਬਹਾ ਫਜਰ ਨਮਾਜ਼ ਤੋਂ ਬਾਅਦ ਬਹਿ ਜਾਏ ਬਾਬਾ ਯੀ ਹਾ, ਫਰੈਸ਼ ਦੁੱਧ, ਦੁੱਧ ਮਹਿੰਗਾ ਹੋ ਗਿਆ ਯਾਰ, ਸੂਰ ਮਿਲ ਕਿੰਨੇ ਦਾ, 17 ਕਰੋੜ
0: ਦਾ। ਤੇ ਉਹ ਮੱਝ ਨੂੰ ਜਿਹੜੇ ਪੱਠੇ ਪਾਣੇ ਨੇ ਉਹ ਕਿੱਥੋਂ ਆਣਗੇ?
1: ਉਹ ਖੈਰ ਸਾਡੇ ਦਰਖਤ ਦਰੁਖਤ ਲੱਗੇ ਨੇ ਬਾਹਰ, ਉੱਥੇ ਕੋਈ ਪੱਟ ਲਵਾਂਗੇ,
0: ਉਹ ਬਲਕਿ ਮੇਰੇ ਨਾ ਫਾਇਦਾ ਹੋ ਜਾਏਗਾ, ਆਪ ਮੇਰੇ ਉਹ ਲੌਂਚ ਮੇ ਲਿਆ ਨਾ, ਵਹਾਂ ਪੇ ਘਾਸ ਹੈ, ਵੋ
1: ਖਾਏਗਾ। ਤੁਹਾਡੇ ਕੋਲ ਤਾਂ ਲੌਨ ਵੀ ਹੈ, ਤੁਹਾਡੇ ਕੋਲ ਤਾਂ ਲੌਨ ਵੀ ਹੈ,
0: ਘਾਸ ਨਹੀਂ ਕੱਟਣੀ ਪੜੇਗੀ।
1: ਅਬ ਪੀਰੋ ਲੜਾਓ ਨਾ ਯਾਰ, ਕੋਈ ਕਨੈਕਸ਼ਨ ਲੜਾਓ, ਕੋਈ ਮੱਝ ਇੰਪੋਰਟ ਕਰੀਏ। ਗੁਜਰਾਂ ਇਹ ਜਾ ਜਿਹਨਾਂ ਨੇ ਬਹਿ ਕੇ 2 ਮਹੀਨੇ ਦਾ 2 ਸਾਲ ਦਾ ਜਾਇਜ਼ਾ ਲਿੱਤਾ, ਇਹਨਾਂ ਕੋਲ ਪਤਾ ਕਰੋ ਕੀ ਪਤਾ ਇਹਦੇ ਬਾਰੇ 'ਚ ਗੱਪਾਂ ਲਾ ਰਹੇ
0: ਹੋ,
1: ਕੋ ਜੀ ਮੰਗਵਾਉਣੀ ਕੋ ਇਸ ਚੀਜ਼ ਦਾ ਮਹਾਨਾ ਮੀਟਿੰਗ 'ਤੇ ਅਗਲੀ ਵਾਰੀ ਗੱਪ ਲਗਾਓ, ਜਾਇਜ਼ਾ ਲਓ
0: ਗੁਜਰਾਂ ਵਾਲੇ ਸੇ।
1: ਹਾਂ ਬਿਲਕੁਲ, ਬਾਬਾ ਫੂਕਾ ਮੰਗ ਰਿਹਾ ਮੱਝ,
0: ਮੱਝ
1: ਤਾਜ਼ੀ ਤਗੜੀ
0: ਦਿੰਦੇ ਨਹੀਂ ਮੱਝ।
1: ਹਾਂ ਇਹ ਵੀ ਇਕਲਾ ਦਾ ਗੱਲ ਹੈ ਯਾਰ, ਹਰ ਗੱਲ 'ਤੇ ਆਣ 'ਤੇ ਪੀਰੋ ਪਾਣੀ ਪਾ ਦਿੰਦੇ ਹੋ, ਕਸਮੇ ਇਤਨੇ ਮੈਂ ਖਾਬ ਸੋਚਿਆ ਸੀ, ਚਿੱਟੀ ਮਤਲਬ ਕਾਲੀ ਮੱਝ ਮੇਰੇ ਘਰ ਦੇ ਬਾਹਰ ਖਲੋਤੀ ਅਤੇ ਦੁੱਧ ਸ਼ੁੱਧ ਜਿਹੜਾ ਨਾ ਸੁਬਹਾ ਸੁਬਹਾ ਚੋ ਰਹੀ ਹਾਂ, ਫਰੈਸ਼ ਦੁੱਧ ਦੀ ਚਾਹ ਜਿਹੜੀ ਆਪਣੇ ਮਜ਼ੇ ਦੀ ਹੁੰਦੀ ਕੀ ਯਾਰ ਪੀਰੋ ਸਾਰੀ 2 ਸਾਲ ਕਸਮੇ ਪੀਰੋ ਹਾਲੇ ਤੱਕ ਗੱਲ ਮੇਰੇ ਪੱਲੇ ਨਹੀਂ ਪੈ ਰਹੀ।
0: ਮਹਾਨਾ ਮੀਟਿੰਗ ਮੇਂ 2 ਸਾਲ ਕਾ ਜਾਇਜ਼ਾ,
1: ਮੈਨੂੰ ਤਾਂ ਇਹ ਨਹੀਂ ਪਤਾ, ਮੈਨੂੰ ਤਾਂ ਇਹ ਨਹੀਂ ਪਤਾ ਸੀ ਕਿ ਉਹ ਗੁਜਰਾਂ ਵਾਲੇ ਦੀ ਸਾਡੇ ਇੱਥੇ ਸੁਸਾਇਟੀ ਬਣੀ, ਕੀ ਸੀ ਉਹਦਾ ਸੁਸਾਇਟੀ ਸੀ, ਕਮਿਊਨਿਟੀ ਸੀ, ਕਿਆ ਥਾ?
0: ਇਹ ਸੁਸਾਇਟੀ ਹੈ, ਗੁਜਰਾਂ ਵਾਲੀ ਸੁਸਾਇਟੀ, ਯਾਨੀ ਉਹਨਾਂ ਨਾਂ ਰੱਖਿਆ ਹੋਇਆ।
1: ਮੈਨੂੰ ਤਾਂ ਇਹ ਨਹੀਂ ਪਤਾ ਸੀ ਗੁਜਰਾਂ ਵਾਲੇ ਵਾਲੇ ਨੇ ਆਪਣੀ ਇੱਥੇ ਸੁਸਾਇਟੀ ਰੱਖੀ ਹੈ।
0: ਤੂੰ ਯਹਾਂ ਪੇ ਗੁਜਰਾਂ ਵਾਲੇ ਲੋਕ ਰਹਿਤੇ ਹੈ ਨਾ,
1: वो तो मुझे पता है रहते हैं तो लेकिन वो सोसाइटी क्या कर रही है इधर,
0: तो क्यों वो बना नहीं सकते गुजरों वाले लोग जो हैं वो खुद आपस में मिलते हैं,
1: तो मतलब हम एक सोसाइटी क्यों नहीं बनाते जिसके अंदर पाकिस्तानी सब आके एक दूसरे को मिले चाहे जिस मर्जी से,
0: वो भी हैं,
1: वो भी हैं
0: पर उसमें मिलते नहीं हैं।
1: क्यों?
0: क्योंकि उसमें सिर्फ जो चंद लोग हैं ना वो ही होते हैं।
1: चंद लोग मतलब?
0: यहाँ पे भाईजान आपके सियालकोट की सोसाइटी है, लाहौर की सोसाइटी,
1: बिल्कुल यही तो कह रहा हूँ, तो ये एक इकट्ठा सोसाइटी क्यों नहीं बना लेते फिर उसमें
0: फूक मारे,
1: फिर उस दिन माना मीटिंग के दो वीक की मीटिंग करके चौला मारन कोई प्रॉब्लम नहीं है,
0: फूक मारे के ऐसी एक कम्युनिटी बने जिसमें
1: नहीं इस पे वो नज़म बनती है एक पर, क्या नाम था उसका, इस परचम के साए तले हम एक हैं, हम एक हैं
0: वाजिब
1: सारी कट्ठी चवला हो
0: बाबा फूका की हो गया
1: चवला ही नहीं यार, मतलब जब इतना साड़ी कम्युनिटी है तो उन्होंने इकट्ठा करो एक ही गल हो गुजरांवाला सोसाइटी पिंडी सोसाइटी इस्लामाबाद सोसाइटी एक ही गल हो एक जगह इकट्ठा करो।
0: फूका कमाल करते हो उम्मीदें इंसान से लगाकर शिकायत खुदा से करते हो
1: है?
0: कौन रखेगा हमें याद इस दौरे खुद गर्जी में
1: वाह
0: हालात ऐसे हैं लोगों को खुदा याद नहीं
1: आए, आए, आए, आए। खुदा याद नहीं उन्होंने अपनी कम्युनिटी याद नहीं खुदा तो फिर दूर है
0: वो भी तो वही कह रहे हैं ना कि
1: ये फिर मौका आया सी
0: जी ये भी मौका आया
1: आज तो कोलू लंग रहे अल्लाह खैर करे बार बार लंगे हैं
0: आज लगता है मौका भी जड़ा ना वो जलाल चे
1: और उसमें
0: या उधर पीर जलाल चे ने
1: नहीं नहीं मेन पॉइंट है वे मेरे ख्याल उन्हें महसूस हो गया कि तो आज आप जलाल में तो जरा ना वो आमदों पर आमदें हो रही हैं आपकी इर्द गिर्द चलो अच्छी बात है उनको रेडी रहा करे नेरे तेरे रहा करे मजा आया आज डाडी शेर व शायरी की थी उन्होंने
0: बाबा फूका साहब आखिर में दुआ करें कि अल्लाह ताला हमारे हालात पे जो है वो रहम करे हमें जो है वो सीधे रास्ते पे चलने की तौफीक अता फरमाए किसी का दिल ना दुखाएं बच्चों को उनकी अच्छी तरबियत करें रिज़्क़ हलाल कमाएं
1: आमीन
0: और सीधे रास्ते पे और अल्लाह तवक्कल जो है वो काम होते रहें
1: मतलब अल्लाह तवक्कल के तोड़े अल्लाह तवक्कल
0: हम भी अल्लाह तवक्कल पे चलते
1: एक्सप्लेन कर दो
0: आमी फूक मारो
1: नहीं तो जलजला आ जाना जी
0: फूक मार
1: चलो अल्लाह खैर करे अल्लाह खैर करे अल्लाह ताला वाकई आमीन आमीन सारी दुआएं तुम्हारी कबूल करे ते तवक्कुल भी साडा सही करे ते उम्मीद भी साडी सही करे और आने ओ जाने जाने मेनू भी इकामत होगी यार
0: जी
1: कहते हैं कि खूबसूरत लोगों को देखने से उम्र बढ़ती है
0: वाह
1: आप पता नहीं कि आप लोगों के फोन में मेरी तस्वीर है कि नहीं
0: वो अभी देख रहे हैं ना आपको
1: लाइव देख रहे हैं ना तो यही कह रहे हैं ना खूबसूरत लोगों को देखने से उम्र बढ़ती है तो प्लीज देखा करें
0: फिर आते ही बैठे रहो मैं भी आते ही खिलौता रहना
1: नहीं मैं होना तो अल्लाह तबक्कुल कुछ करना दे ना
0: सामने ना नाज़रीन ये था हमारा आज का प्रोग्राम बाबे फूके दिया फूका और बाबा फूका आपका शुक्रिया आप आए
1: आप
0: रोन के लगाई
1: अल्हम्दुलिल्लाह
0: और समय ना नाज़रीन इंशाल्लाह दो हफ्ते बाद फिर आपसे मुलाकात होगी बाबे फूके दिया फूका लेके हाजिर होंगे
1: इंशाल्लाह
0: हमें जो है वो तब तक के लिए इजाज़त दीजिए पाकिस्तान जिंदाबाद डेनमार्क पाइंदाबाद
2: आप और हम वतन एक संग नए रंग नई उमंग हमारा टेलीफोन नंबर है 3321 2984 ईमेल रेडियो स्नैपलाई